0: चोली मैली साबुन थोले कितली मलमल धुआं सीने अंदर दाग रंजूदा बैठी देखा दती ने रोवा। सामेन हुने तुसा सुनदे बिहावे सई मोहम्मद जुम्मन दी आवाज सई सचल सरमस्ता कलाम। सामेन कुछ फिक्रे कई खास मौके ते बोले रहने ते बाद च मौका बा मौका वर वाल बोली चे नाल लोगी दे जुबान ते चढ़ गए। ਇਹ ਜੇ ਫਿਕਰੇ ਅਖਾਣ ਸੜੇ ਪੈਂਦੇ ਨੇ। ਅਖਾਣ ਦੁਨੀਆਂ ਦੀ ਹਰ ਜ਼ਬਾਨ 'ਚ ਮੌਜੂਦ ਹਨ ਅਤੇ ਇਹ ਇਨਸਾਨ ਦੇ ਖਾਸ ਤਜਰਬਿਆਂ ਅਤੇ ਡੂੰਘੇ ਮੁਸ਼ਾਹਿਦਿਆਂ ਦਾ ਨਿਚੋੜ ਹਨ। ਅਖਾਣ ਲੋਕਾਂ ਦੀ ਰੋਜ਼ਮਰਾ ਗਾਲ ਮੁਹਾਰ ਦੇ ਮੁਤਾਬਕ ਹੁੰਦੇ ਨੇ। ਮਿਸਾਲ ਦੇ ਤੌਰ 'ਤੇ ਉੱਠੀ ਆਪ ਨਾ ਸਕੇ ਲਾਨਤ ਗੋਡੀਆਂ ਕੋ ਅੰਧੇ ਅੱਗੋਂ ਰੋਵਣ ਅੱਖੀਂ ਦਾ ਜ਼ਿਆਨ ਵਗੈਰਾ। ਸਰਾਇਕੀ 'ਚ ਅਖਾਣ ਅਤੇ ਮੁਹਾਵਰਿਆਂ ਦੇ ਮੌਜੂਦ 'ਤੇ ਪੇਸ਼ ਕਰਨ ਦੇ ਪਏ ਹਨ ਸਈ ਓ ਪੀ ਆਨੰਦ ਇੱਕ ਮਾਲੂਮਾਤੀ ਜਾਇਜ਼ਾ।
1: ਇਹ ਗੱਲ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਅਵਾਮੀ ਅਦਬ ਯਾਨੀ ਲੋਕ ਸਾਹਿਤ ਮੁੰਡ ਕਦੀਮ ਕਨੂੰ ਦੁਨੀਆਂ ਦੀ ਹਰ ਕੌਮ ਦੇ ਬੰਦਿਆਂ ਦੇ ਦਿਲਾਂ ਦੇ ਖਿਆਲਾਂ ਵਲੋੜਾਂ ਅਤੇ ਤਜਰਬਿਆਂ ਨੂੰ ਜ਼ਾਹਿਰ ਕਰਨ ਦਾ ਸਭ ਤੋਂ ਚੰਗਾ ਵਸੀਲਾ ਰਹੇ। ਇਹ ਲੋਕ ਸਾਹਿਤ ਵਿੱਚ ਸ਼ਾਮਿਲ ਲੋਕ ਕਹਾਣੀਆਂ ਗਾਵਣ ਪੁਲਾਣੇ ਭੁੱਖੇ ਅਤੇ ਪਹਾਕੇ ਇੱਕ ਤਰ੍ਹਾਂ ਨਾਲ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਅਤੇ ਦਿਲ ਦੇ ਖਿਆਲਾਂ ਦੀ ਤਸਵੀਰ ਮੰਨੇ ਵੇ ਨੇ। ਇਹਨਾਂ ਕੋ ਆਮ ਲੋਕ ਆਪਣੀ ਆਮ ਅਤੇ ਸਾਦੀ ਬੋਲੀ ਵਿੱਚ ਆਪਣੇ ਆਪ ਤਿਆਰ ਕਰਕੇ ਇੱਕ ਦੂਜੇ ਦੇ ਸਾਹਮਣੇ ਰੱਖੇ ਨੇ ਅਤੇ ਇਹ ਤਰ੍ਹਾਂ ਨਾਲ ਇਹ ਕੁਝ ਸਿਆਣੇ ਬੰਦਿਆਂ ਦੇ ਮੂੰਹਾਂ ਵਿੱਚੋਂ ਨਿਕਲ ਕੇ ਲੋਕ ਬੋਲੀ ਲੋਕ ਸਾਹਿਤ ਅਤੇ ਅਖੀਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਵੇ ਨੇ। ਇਹਨਾਂ ਉੱਤੇ ਕਈ ਕਿਸਮ ਦੀ ਬਣਾਵਟ ਜਾਂ ਇਲਮੀ ਕਾਬਲੀਅਤ ਦੀ ਪਾਣ ਨਹੀਂ ਚੜ੍ਹੀ ਹੁੰਦੀ ਕਿਉਂਕਿ ਇਹ ਕਈ ਖਾਸ ਪੜ੍ਹੇ ਲਿਖੇ ਆਦਮੀ ਦੀ ਤਖਲੀਕ ਨਹੀਂ ਹੁੰਦੇ। ਇਹਨਾਂ ਦੀ ਪੈਦਾਇਸ਼ ਇੱਕ ਕੁਦਰਤੀ ਅਤੇ ਆਪ ਮੁਹਾਰੇ ਢੰਗ ਨਾਲ ਥੀਂਦੀ ਹੈ। ਹੁਣ ਲੋਕ ਸਾਹਿਤ ਦੇ ਇਹਨਾਂ ਪੰਜਾਂ ਹਿੱਸਿਆਂ ਵਿੱਚੋਂ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਦੇ ਬਹੁ ਨੇੜੇ ਹਨ ਉਹ ਆਖਰੀ ਦੋ ਹਿੱਸੇ ਹਨ ਜਿਨ੍ਹਾਂ ਕੋਲ

ਯਾਨੀ ਬੁਝਾਰਤਾਂ ਅਤੇ ਪਹਾਕੇ ਯਾਨੀ ਅਖਾਣ ਆਖਦੇ ਨੇ। ਇਹਨਾਂ ਲੁਹਾਏ ਵਿੱਚੋਂ ਵੀ ਆਖਰੀ ਯਾਨੀ ਪਹਾਕੇ ਹਰ ਆਦਮੀ ਦੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹੁੰਦੇ ਨੇ, ਕਿਉਂਕਿ ਭੁੱਖਿਆਂ ਦਾ ਇਸਤੇਮਾਲ ਤਾਂ ਕੁਝ ਖਾਸ ਲੋਕਾਂ ਵਿੱਚ ਹੀ ਕੋਈ ਖਾਸ ਮੌਕਿਆਂ ਉੱਤੇ ਕੀਤਾ ਵੇਂਦੇ। ਦਰਅਸਲ ਪਹਾਕੇ ਹਰ ਇਨਸਾਨ ਦੀ ਜ਼ਿੰਦਗੀ ਦੇ ਤਜਰਬਿਆਂ ਦੇ ਨਿਚੋੜ ਗਿਣੇ ਮਿੱਥੇ ਲਫ਼ਜ਼ਾਂ ਵਿੱਚ ਕੁਝ ਨੁਸਖਿਆਂ ਦੀ ਸ਼ਕਲ ਵਿੱਚ ਪੇਸ਼ ਕੀਤੇ ਵੇਂਦੇ ਨੇ। ਹਰ ਭੁੱਖਾ ਜਿੱਥਾਂ ਜ਼ਿੰਦਗੀ ਦੇ ਤਜਰਬੇ ਦੀ ਸਨਦ ਮੰਨਿਆ ਵੇਂਦੇ, ਉੱਥਾਂ ਉਹ ਹਰ ਆਦਮੀ ਵਾਸਤੇ ਸੋਹਣੇ ਲਫ਼ਜ਼ਾਂ ਵਿੱਚ ਦਿੱਤੀ ਹੋਈ ਨਸੀਹਤ ਵੀ ਸਾਬਿਤ ਥੀਂਦੇ। ਮਿਸਾਲ ਦੇ ਤੌਰ 'ਤੇ ਪਹਾਕਾ ਇਹ ਔਰਤ ਇਮਾਨ, ਪੁੱਤਰ ਨਿਸ਼ਾਨ ਅਤੇ ਪੈਸਾ ਗੁਜ਼ਰਾਨ। ਇਹ ਪਹਾਕੇ ਵਿੱਚ ਇਨਸਾਨੀ ਮੁਆਸ਼ਰੇ ਨੀ ਸਮਾਜ ਦੀ ਇੱਕ ਜ਼ਬਰਦਸਤ ਹਕੀਕਤ ਜਾਂ ਅਟਲ ਸੱਚਾਈ ਕੋ ਬਿਆਨ ਕੀਤਾ ਗਿਆ। ਇਹ ਲਫ਼ਜ਼ ਜਿਹੜੇ ਸਿਆਣੇ ਬੰਦੇ ਦੇ ਮੂੰਹ ਵਿੱਚੋਂ ਪਹਿਲੀ ਵਾਰ ਨਿਕਲੇ ਹੋ ਸਨ, ਉਹ ਹੁੰਦੀ ਜ਼ਿੰਦਗੀ ਦਾ ਤਜਰਬਾ ਤਾਂ ਹਨ ਹੀ, ਨਾਲ ਹੀ ਦੂਜਿਆਂ ਕਿਤੇ ਵੀ ਇੱਕ ਤਰ੍ਹਾਂ ਦੀ ਨਸੀਹਤ ਜਾਂ ਸਬਕ ਮੁਹੱਈਆ ਕਰੇ ਨੇ ਅਤੇ ਇਹ ਗਾਲ ਕੋ ਸਾਫ਼ ਤੌਰ 'ਤੇ ਜ਼ਾਹਰ ਕਰੇ ਨੇ ਕਿ ਇੱਕ ਤਹਿਜ਼ੀਬ ਯਾਫਤਾ ਮੁਆਸ਼ਰੇ ਯਾਨੀ ਸਮਾਜ ਵਿੱਚ ਔਰਤ ਦਾ ਦਰਜਾ ਕਾਫ਼ੀ ਇੱਜ਼ਤ ਅਤੇ ਮਾਣ ਵਾਲਾ ਹੁੰਦੇ। ਜਿਹੜੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਅਤੇ ਇਹਤਰਾਮ ਦੀ ਨਜ਼ਰ ਨਾਲ ਨਹੀਂ ਦਿੱਤਾ ਵੇਂਦਾ, ਉਹ ਸਮਾਜ ਬਹੁ ਹਕੀਰ ਅਤੇ ਪਸਮਾਨਦਾ ਮੰਨਿਆ ਵੇਂਦੇ। ਹਿੰਦੁਸਤਾਨ ਦੀ ਕਦੀਮ ਜ਼ੁਬਾਨ ਸੰਸਕ੍ਰਿਤ ਵਿੱਚ ਤਾਂ ਇਹ ਆਖਿਆ ਗਿਆ ਹੈ ਕਿ ਜਿੱਥਾਂ ਔਰਤ ਦੀ ਜ਼ਿੰਦਗੀ, ਔਰਤ ਦੀ ਇੱਜ਼ਤ ਕੀਤੀ ਵੇਂਦੀ ਹੈ, ਉੱਥਾਂ ਹੀ ਫਰਿਸ਼ਤੇ ਵਸਦੇ ਨੇ। ਉਵੇਂ ਵੀ ਇਹ ਇੱਕ ਹਕੀਕਤ ਹੈ ਕਿ ਦੁਨੀਆਂ ਵਿੱਚ ਜਿੱਤੀ ਵੀ ਪੀਰ, ਪੈਗੰਬਰ, ਅਵਤਾਰ, ਔਲੀਆ, ਰਾਜੇ, ਸ਼ਹਿਨਸ਼ਾਹ, ਸੰਤ ਅਤੇ ਸੂਫੀ ਥੇਨ, ਉਹਨਾਂ ਸਾਰਿਆਂ ਕੋਲ ਪੈਦਾ ਕਰਨ ਵਾਲੀ ਔਰਤ ਜ਼ਾਤ ਹੀ ਤਾਂ ਹੈ। ਦਰਅਸਲ ਹੀ ਦੁਨੀਆਂ ਜਾਂ ਕਾਇਨਾਤ ਵਿੱਚ ਜੇ ਮਰਦ ਕਈ ਹੱਦ ਤੱਕ ਹੂੰ ਕਾਦਰ ਦੀ ਨੁਮਾਇੰਦਗੀ ਕਰੇਂਦੇ ਤਾਂ ਔਰਤ ਕੁਦਰਤ ਦੀ ਨੁਮਾਇੰਦਗੀ ਕਰੇਂਦੀ ਹੈ। ਇਹ ਜ਼ਾਤ ਮਖਲੂਕ ਦੀ ਉਹ ਪਾਕ ਅਤੇ ਦਿਲਫਰੀਬ ਹਸਤੀ ਹੈ ਜਿਹੜੀ ਮੁਹੱਬਤ, ਸ਼ਫਕਤ ਅਤੇ ਕੁਰਬਾਨੀ ਦਾ ਮੁਜੱਸਮਾ ਹੁੰਦੀ ਹੈ। ਇਹਦੇ ਵਿੱਚ ਸ਼ੱਕ ਨਹੀਂ ਕਿ ਕੁਝ ਔਰਤਾਂ ਆਪਣੇ ਕਿਰਦਾਰ ਦੀ ਵਜ੍ਹਾ ਨਾਲ ਇਹ ਮਿਆਰ ਉੱਤੇ ਪੂਰੀਆਂ ਨਹੀਂ ਉਤਰਦੀਆਂ, ਪਰ ਸਾਡੇ ਖਿਆਲ ਵਿੱਚ ਇਹਦੀ ਵਜ੍ਹਾ ਕੁਝ ਖਾਸ ਹਾਲਾਤ ਅਤੇ ਮਜਬੂਰੀਆਂ ਥੀ ਸਕਦੇ ਨੇ। ਕਈ ਵਾਰੀ ਤਾਂ ਇਹ ਹਾਲਤ ਵਾਸਤੇ ਖੁਦ ਮਰਦ ਜ਼ਿੰਮੇਵਾਰ ਹੁੰਦੇ ਨੇ, ਵਰਨਾ ਔਰਤ ਜ਼ਾਤ ਜੇ ਇਨਸਾਨ ਦੀ ਜ਼ਿੰਦਗੀ ਵਿੱਚ ਮਾਂ, ਭੈਣ ਅਤੇ ਧੀ ਦਾ ਰੋਲ ਅਦਾ ਨਾ ਕਰੇ ਤਾਂ ਦੁਨੀਆ ਇੱਕ ਤਰ੍ਹਾਂ ਖੌਫਨਾਕ ਜੰਗਲ ਬਣ ਵਈਏ। ਇਹ ਵਾਸਤੇ ਇਹ ਦੁਨੀਆ ਅਤੇ ਇਨਸਾਨੀ ਜ਼ਿੰਦਗੀ ਵਿੱਚ ਜੋ ਖੂਬਸੂਰਤੀ ਅਤੇ ਦਿਲਚਸਪੀ ਨਜ਼ਰ ਆਉਂਦੀ ਹੈ ਉਹ ਸਭ ਔਰਤ ਦੀ ਬਦੌਲਤ ਹੈ। ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਅਤੇ ਕੁਝ ਮਜ਼ਹਬੀ ਰਹਿਨੁਮਾ ਔਰਤ ਜ਼ਾਤ ਨੂੰ ਆਪਣੀ ਜ਼ੋਹਦ ਪ੍ਰਸਤੀ ਜਾਂ ਰੂਹਾਨੀ ਤਰੱਕੀ ਵਿੱਚ ਰੁਕਾਵਟ ਸਮਝਦੇ ਨੇ। ਦਰਅਸਲ ਕਹਿੰਦੀ ਵੀ ਰੂਹਾਨੀ ਤਨਜ਼ਲੀ ਜਾਂ ਇਖਲਾਕੀ ਪਸਤੀ ਦੀ ਵਜ੍ਹਾ ਕੋਈ ਔਰਤ ਨਹੀਂ ਹੁੰਦੀ, ਹੂੰ ਆਦਮੀ ਦੀ ਆਪਣੀ ਕਮਜ਼ੋਰੀ ਹੁੰਦੀ ਹੈ। ਦੁਨੀਆ ਦੀ ਤਾਰੀਖ ਵਿੱਚ ਇਹੋ ਜਿਹੀਆਂ ਕਈ ਔਰਤਾਂ ਵੀ ਗੁਜ਼ਰੇ ਨੇ ਜਿਨ੍ਹਾਂ ਕਈ ਇਨਸਾਨਾਂ, ਦਰਵੇਸ਼ਾਂ ਤਾਂ ਫਕੀਰਾਂ ਨੂੰ ਇਖਲਾਕੀ ਪਸਤੀ ਤੋਂ ਬਚਾਇਆ ਹੈ। ਉਹਨਾਂ ਵਿੱਚੋਂ ਕਈ ਔਰਤਾਂ ਤਾਂ ਕਈ ਮਰਦਾਂ ਨੂੰ ਹਕੀਕਤ ਅਤੇ ਮਾਰਫਤ ਦੇ ਰਸਤੇ ਉੱਤੇ ਚੱਲਣ ਦੀ ਵੀ ਤਲਕੀਨ ਕੀਤੀ ਹੈ। ਇਹ ਤਰ੍ਹਾਂ ਅਸਾਂ ਬਗੈਰ ਕਈ ਹਿਚਕਚਾਹਟ ਦੇ ਆਖ ਸਕਦੇ ਹਾਂ ਕਿ ਔਰਤ ਤਨਜ਼ਲੀ ਜਾਂ ਗਿਰਾਵਟ ਦਾ ਸਮਾਨ ਨਹੀਂ ਬਲਕਿ ਇਨਸਾਨ ਦਾ ਈਮਾਨ ਹੈ। ਹੁਣੀ ਪਹਾਕੇ ਦੇ ਦੂਜੇ ਹਿੱਸੇ ਵਿੱਚ ਹਕੀਕਤ ਉੱਤੇ ਵੀ ਕੁਝ ਗੌਰ ਕਰਨਾ ਜ਼ਰੂਰੀ ਹੈ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਪੁੱਤਰ ਨੂੰ ਇਨਸਾਨੀ ਸਮਾਜ ਵਿੱਚ ਖਾਨਦਾਨ ਦੀ ਨਿਸ਼ਾਨੀ ਸਮਝਿਆ ਵੇਂਦੇ, ਕਿਉਂਕਿ ਮਰਦ ਦੀ ਜ਼ਿਆਦਾ ਅਹਿਮੀਅਤ ਮੰਨਣ ਵਾਲੇ ਇਹ ਸਮਾਜ ਵਿੱਚ ਖਾਨਦਾਨ ਦਾ ਸਿਲਸਿਲਾ ਅਕਸਰ ਨਰੀਨਾ ਔਲਾਦ ਯਾਨੀ ਪੁੱਤਰ ਨਾਲ ਚੱਲਦੇ। ਉਵੇਂ ਵੀ ਅਕਸਰ ਇਨਸਾਨੀ ਸਮਾਜ ਅਤੇ ਖਾਸ ਕਰਕੇ ਹਿੰਦੁਸਤਾਨੀ ਅਤੇ ਪੰਜਾਬੀ ਸਮਾਜ ਵਿੱਚ ਪੁੱਤਰ ਨੂੰ ਖਾਨਦਾਨ ਦੀ ਇੱਜ਼ਤ ਅਤੇ ਗੈਰਤ ਦਾ ਰਾਖਾ ਅਤੇ ਘਰ ਦਾ ਕਮਾਊ ਫਰਦ ਮੰਨਿਆ ਵੇਂਦੇ। ਉਹਦੇ ਮੁਕਾਬਲੇ ਵਿੱਚ ਧੀ ਨੂੰ ਪਰਾਇਆ ਧਨ ਅਤੇ ਮਾਲੀ ਤੌਰ 'ਤੇ ਇੱਕ ਬੋਝ ਸਮਝਿਆ ਵੇਂਦੇ। ਹਕੀਕਤ ਵਿੱਚ ਭਾਵੇਂ ਪੁੱਤਰ ਬੇਹੱਦ ਨਾਕਾਰਾ ਹੋਵੇ ਅਤੇ ਧੀ ਬੇਹੱਦ ਹੋਣਹਾਰ, ਪਰ ਚੂੰਕਿ ਧੀ ਨੇ ਇੱਕ ਜਹਾੜੇ ਸਾਡੀ ਸਮਾਜੀ ਰਸਮ ਦੇ ਮੁਤਾਬਿਕ ਪਰਾਏ ਘਰ ਵੰਜਣਾ ਹੁੰਦੇ ਅਤੇ ਹੁਣ ਕੋ ਕੁਝ ਦਾਜ ਦਿੱਤੇ ਦੀ ਸ਼ਕਲ ਵਿੱਚ ਵੀ ਕਾਫ਼ੀ ਕੁਝ ਦੇਵਣਾ ਪਾਉਂਦੇ, ਇਹ ਵਾਸਤੇ ਸਮਾਜੀ ਤਕਾਜ਼ੇ ਦੇ ਮੁਤਾਬਿਕ ਪੁੱਤਰ ਭਾਵੇਂ ਸੱਤ ਜਾਂ ਡਾਹ ਹੋਵੇ ਤਾਂ ਵੀ ਦੁਨੀਆ ਤਾਂ ਵੀ ਉਹਨਾਂ ਕੋਲ ਖੁਸ਼ਹਾਲੀ ਦਾ ਬਾਇਸ ਅਤੇ ਧੀ ਭਾਵੇਂ ਹਿੱਕ ਹੋਵੇ ਤਾਂ ਵੀ ਹੁਕੂਮ ਬੋਝ ਮੰਨਿਆ ਵੇਂਦੇ। ਸਾਰੇ ਸਮਾਜ ਦੇ ਇਹ ਨਜ਼ਰੀਏ ਦੀ ਝਲਕ ਸਾਡੇ ਰੀਤਾਂ ਰਸਮਾਂ ਅਤੇ ਲੋਕ ਗੀਤਾਂ ਵਿੱਚ ਵੀ ਸਾਫ਼ ਤੌਰ 'ਤੇ ਮਿਲਦੀ ਹੈ। ਪੰਜਾਬ ਦੇ ਹਿੰਦੂ ਤਬਕੇ ਦੀਆਂ ਸ਼ਾਦੀਆਂ ਦੇ ਮੌਕੇ ਉੱਤੇ ਤਿਲ ਮੇਥਰੇ ਨਾਂ ਦੀ ਇੱਕ ਰਸਮ ਅਦਾ ਕੀਤੀ ਵੇਂਦੀ ਹੈ। ਇਹ ਰਸਮ ਨਾਲ ਤਾਲੁਕ ਰੱਖਣ ਵਾਲੇ ਇੱਕ ਲੋਕ ਗੀਤ ਵਿੱਚ ਇਹ ਆਖਿਆ ਗਿਆ, ਸੱਸ ਨੂੰ ਦੇ ਤਿਲ ਮੇਥਰੇ, ਜਿਵੇਂ ਜਿਵੇਂ ਸੱਸ ਤਿਲ ਚੁਣੇ ਸੀ, ਤੀਵੇਂ ਤੀਵੇਂ ਨੂੰ ਪੁੱਤਰ ਜਣੇ ਸੀ, ਸੱਤ ਪੁੱਤਰੀ ਥੀ ਸੀ। ਇਵੇਂ ਘਰ ਵਿੱਚ ਕਈ ਔਰਤ ਦੇ ਜਣੇਪੇ ਦੇ ਮੌਕੇ 'ਤੇ ਇੱਕ ਕੜਿਆਂ ਗਿਣਨ ਦੀ ਰਸਮ ਅਦਾ ਕੀਤੀ ਵੇਂਦੀ ਹੈ। ਇਹ ਰਸਮ ਮੁਤਾਬਿਕ ਜਣੇਪੇ ਜਾਂ ਪ੍ਰਸੂਤ ਤੋਂ ਬਾਅਦ ਕਿੜੀ ਉੱਤੇ ਲੇਟੀ ਹੋਈ ਔਰਤ ਨੂੰ ਛੱਤ ਦੀਆਂ ਕੜਿਆਂ

0: ਵਾਸਤੇ ਆਖਿਆ ਵੇਂਦੇ ਅਤੇ ਇਹ ਮੰਨਿਆ ਵੇਂਦੇ ਕਿ ਸੁੱਤੇ ਸੁੱਤੇ ਉਹ ਜਿੱਤੀ ਕਣਾ ਗਿਣੇ ਸੀ ਉਹ ਉੱਤੀ ਉਹ ਪੁੱਤਰ ਜਣੇ ਸੀ। ਇਹ ਮੌਕੇ ਉੱਤੇ ਹਿੱਕ ਗਾਵਣ ਵਿੱਚ ਔਰਤਾਂ ਇਵੇਂ ਬੁਲੇਂਜਨ, ਇਹੋ ਵੇਲਾ ਹੀ ਝੋਲੀ ਭਰਨ ਦਾ, ਗਿਣ ਗਿਣ ਕੜਾਂ ਅਤੇ ਭਰ ਗਿਣ ਝੋਲੀ, ਪੁੱਤਰਾਂ ਦੀ ਦੌਲਤ ਜਿੱਤੀ ਹੋਵੇ ਉੱਤੀ ਥੋਲੀ। ਇਹਨਾਂ ਦੇ ਮੁਕਾਬਲੇ ਵਿੱਚ ਧੀਆਂ ਸ਼ੋਧਾਂ ਤਾਂ ਪਰਾਇਆ ਧਨ ਜਾਂ ਪਰਦੇਸਣਾ ਮੰਨਿਆ ਵੇਂਜਨ, ਕਿਉਂਕਿ ਉਹਨਾਂ ਤਾਂ ਚਿੜੀਆਂ ਦੇ ਚੰਬੇ ਦੀ ਤਰ੍ਹਾਂ ਹੇਕ ਜਾੜੇ ਉੱਡ ਵੱਜਣਾ ਹੁੰਦੇ। ਇਹ ਤੋਂ ਇਲਾਵਾ ਉਹਨਾਂ ਕੋਲ ਜਿਹੜੀ ਦਾਜ ਦੇ ਤੇ ਦਿੱਤੀ ਵੇਂਦੀ ਹੈ ਹੂੰ ਕਰਕੇ ਵੀ ਉਹਨਾਂ ਕੋਲ ਹਿੱਕ ਤਰ੍ਹਾਂ ਦਾ ਬੋਝ ਮੰਨਿਆ ਵੇਂਦੇ। ਹੀ ਕਰਕੇ ਸਰਾਇਕੀ ਦੇ ਇੱਕ ਬੇਲੋਕ ਗਾਵਣ ਵਿੱਚ ਪਹਾਕੇ ਦੇ ਤੌਰ 'ਤੇ ਇਹ ਆਖਿਆ ਵੇਂਦੇ, ਸਾਗ 'ਤੇ ਲੱਗੇ ਭਾਗ ਦੇ ਚਾ ਪੁੱਤਰਾਂ ਕੋ, ਦਾਲ 'ਤੇ ਟੱਬਰ ਪਾਲ ਦੇ ਚਾ ਨੂਰੀ ਕੋ, ਤੂਰੀਆਂ ਕਦਈ ਨਾ ਥੀ ਵੇਨ ਪੂਰੀਆਂ ਦੇ ਚਾ ਧੀਰੀ ਕੋ। ਇਹ ਤਰ੍ਹਾਂ ਅਸਾਂ ਦੇਖਦੇ ਹਾਂ ਕਿ ਪੁਰਾਣੀ ਰਵਾਇਤ ਅਤੇ ਸਾਡੇ ਸਮਾਜਿਕ ਢਾਂਚੇ ਦੇ ਮੁਤਾਬਿਕ ਧੀਆਂ ਦੀ ਨਿਸਬਤ ਪੁੱਤਰਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਮੰਨੀ ਵੇਂਦੀ ਹੈ, ਕਿਉਂਕਿ ਉਹਨਾਂ ਕੋਲ ਖਾਨਦਾਨ ਦੇ ਨਾਂ ਕੋ ਚਲਾਉਣ ਵਾਲੇ ਅਤੇ ਆਪਣੇ ਘਰਾਣੇ ਦੀ ਸਾਰੀ ਜ਼ਿੰਮੇਵਾਰੀ ਨਿਭਾਉਣ ਵਾਲੇ ਮੰਨਿਆ ਵੇਂਦੇ। ਹੀ ਵਾਸਤੇ ਹੀ ਪਹਾਕੇ ਦੇ ਵਿੱਚ ਉਹਨਾਂ ਕੋਲ ਖਾਨਦਾਨ ਅਤੇ ਟੱਬਰ ਦਾ ਨਿਸ਼ਾਨ ਆਖਿਆ ਗਈ। ਇਹ ਤੋਂ ਪਿੱਛੋਂ ਹੀ ਪਹਾਕੇ ਦੇ ਵਿੱਚ ਤੀਜੀ ਗੱਲ ਇਹ ਆਖੀ ਗਈ ਹੈ ਕਿ ਸਾਡੀ ਗੁਜ਼ਰਾਨ ਦਾ ਸਭ ਤੋਂ ਵੱਡਾ ਅਤੇ ਜ਼ਰੂਰੀ ਵਸੀਲਾ ਪੈਸਾ ਯਾਨੀ ਦੌਲਤ ਹੈ। ਸੱਚ ਪੁੱਛੋ ਤਾਂ ਇਹ ਵੀ ਇੱਕ ਅਟਲ ਸੱਚਾਈ ਹੈ, ਕਿਉਂਕਿ ਇਹ ਦੁਨੀਆਂ ਵਿੱਚ ਸਾਰੇ ਰਿਸ਼ਤੇ ਨਾਤੇ ਸੱਕੇ ਸੰਬੰਧੀ ਪੈਸੇ ਦੀ ਬਦਲ ਨਾਲ ਹੀ ਚੱਲਦੇ ਨੇ। ਕਈ ਮੁਲਕ ਦੀ ਆਬਾਦੀ ਭਾਵੇਂ ਕੀਤੀ ਹੋਵੇ, ਜੇ ਉਹਦੇ ਕੋਲ ਪੈਸਾ ਜਾਂ ਦੌਲਤ ਨਹੀਂ ਹੁੰਦੀ ਤਾਂ ਉਹ ਕੋ ਹਮੇਸ਼ਾ ਗਰੀਬ, ਪਸਮਾਨਦਾ ਅਤੇ ਹੀਣਾ ਮੰਨਿਆ ਵੇਂਦੇ। ਇਹ ਤਰ੍ਹਾਂ ਨਾਲ ਅਸਾਂ ਦੇਖਦੇ ਹਾਂ ਕਿ ਇਹ ਪਹਾਕੇ ਦਾ ਤੀਜਾ ਹਿੱਸਾ ਵੀ ਇੱਕ ਅਟਲ ਸੱਚਾਈ ਦੀ ਗੱਲ ਕਰੇਂਦੇ ਅਤੇ ਜ਼ਿੰਦਗੀ ਦੀ ਇੱਕ ਹਕੀਕਤ ਬਿਆਨ ਕਰੇਂਦੇ। ਇਹ ਪਹਾਕੇ ਦੀਆਂ ਤ੍ਰਿਹਾਂ ਗਾਲੀ ਕਾਨੂੰ ਕੋਈ ਇਨਕਾਰੀ ਨਹੀਂ ਥੀ ਸਕਦਾ। ਆਪਣੀ ਹੀ ਸੱਚਾਈ ਅਤੇ ਹਕੀਕਤ ਦੀ ਵਜ੍ਹਾ ਨਾਲ ਇਹ ਪਹਾਕਾ ਜਿੱਥਾਂ ਆਪ ਕਈ ਸਦੀਆਂ ਤੋਂ ਕਾਇਮ ਹੈ, ਉੱਥਾਂ ਇਹ ਸਾਕੂ ਸਭ ਕੋ ਜ਼ਿੰਦਗੀ ਦੀ ਹਕੀਕਤ ਤੋਂ ਵਾਕਿਫ ਕਰਾ ਕੇ ਕਦਮ ਕਦਮ ਉੱਤੇ ਸਾਡੀ ਰਹਿਨੁਮਾਈ ਕਰੇਂਦੇ। ਦੂਜੇ ਕਈ ਪਹਾਕਿਆਂ ਦੀ ਤਰ੍ਹਾਂ ਇਹ ਵੀ ਇੱਕ ਲਾਫਾਨੀ ਪਹਾਕਾ ਹੈ।
1: ਸਾਮੀਨ, ਇਹ ਹਨ ਸਾਈ ਓਪੀ ਆਨੰਦ, ਜਿਹਨਾਂ ਕੋਲੋਂ ਤੁਸੀਂ ਸੁਣਦੇ ਪਿਆ ਹੋਵੇ ਅਖਾਣ ਅਤੇ ਮੁਹਾਵਰਿਆਂ ਦੇ ਮੌਜੂ ਉੱਤੇ ਇੱਕ ਮਾਲੂਮਾਤੀ ਜਾਇਜ਼ਾ। ਸਾਮੀਨ, ਪ੍ਰੋਗਰਾਮ ਦੇ ਆਖਿਰ 'ਚ ਸਮਾਤ ਫਰਮਾਓ ਸਾਈ ਸਲੀਮ ਇਕਬਾਲ ਦੀ ਆਵਾਜ਼ 'ਚ ਸਾਈ ਬੇਦਿਲ ਸਰਹੱਦੀ ਦੀ ਇੱਕ ਗਜ਼ਲ।